0: want to join any community, they always welcome to me.
1: The people of Auckland are very, very friendly.
2: I just love our community.
1: And that makes you feel you're living with your kith and kin.
3: It's such a mix of people. It's very vibrant and interesting.
4: Every community is living very peacefully and friendly.
5: The Community Connection. planetaudio.org.nz. Loving Auckland. Our diverse city.
6: Punjabi meri jaan wargi, Punjabi meri pehchan wargi. Punjabi buzurg di dua wargi, Punjabi nire khuda wargi. Punjabi nanak di rabab wargi, Punjabi kore jawab wargi. Punjabi chamak de aaftab wargi, Punjabi naina de neer wargi. Punjabi sajna de na wargi, te Punjabi bord di chha wargi. Bol ke vi na isno palona, kyunki saadi Punjabi hai maa wargi. ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ
7: 1 2 3 2 2 3